0: ਜਾਕੇ ਸਭ ਇੰਡੀਆ ਤੇ
1: ਨੰਗਮਾ ਲੇਕੇ ਜਾਂ ਗੁਰਦਾਂ ਬੀ
0: ਅਗਰ ਤੇ ਬਿਨਿੰਗ ਰਾਤ ਜੀ ਸੋਰਾ ਮਰਨ ਜੀ ਡਿਟ ਗਲਮੇਂ ਜਾ ਸੰ ਆਵਾਂ ਜੀ ਨੰਗਨਾ ਬੰ ਜਾ ਸੰ ਆਵਾਂ ਜੀ ਬਕਸਾ ਕਾ ਨੁਬਲਿੰਗ ਜੀ ਤਸੰ ਨੰਗਨਾ ਲੋ ਨਾ ਤੇ ਸੋਈ ਬੋ ਮਨ ਲਗਾ ਮੰਡਾ ਕੋ ਨਾ ਅਗਲਮ ਡਮ ਨਾ ਜਾ ਸੰ ਆਵਾਂ ਜੀ ਬਕਸਾ ਨੰਗ ਨਾ ਜੀ ਅਗਰ ਤੇ ਬਿਨਾ ਤੀ ਡੇਤੀ ਬਾਇਰ ਨੰਗ ਲੇ ਮੰਡੇ ਜੀ ਨਾ ਤੇ ਜਿਨਾ ਨਾ ਤੇ ਜਜ ਪ੍ਰਬਾਤ ਇਨ ਮਰ ਬਾਰਾ ਨਾ ਨਿਗਮ ਉਬਲਿਕ ਤੇ ਜਾ ਸੰ ਨੰਗ ਨਾ ਤੇ ਸੋਨ ਨਾ ਕੋ ਜ ਮੰਡਾ ਜੀ ਹਨੇ
1: ਗੁਰਦਾਂ ਬੀ ਸਕੂਲ ਜਨ ਨੰਗ ਨਾ ਸੰ
0: ਡਕੋ ਸਕੂਲ ਨ ਡਕੋ ਟ ਪਸਿ ਨੀ ਜੀ ഓക്കെ ഗോർജാങ് നായത്താഞ്ചി അയ്യാജിട്ടും ഞത്ത് ജോട് ഞങ്ങൾ ബിങ്കാനി ഗോർജാങ് ഞത്തി ബിനാത്തിന് എനിക്ക് ബക്സാ ഗലംഡം നബി ജജ്ഗാം നഞ്ചി ഇങ്ങിയർ സെത്താജി എൻഡുക്ത ജി ഗമീതി ഗാസം ബക്സാ ഞങ്ങൾ ബൈറാത്തി മീറാത്തി.